ਰੰਗ ਤੇਰਾ ਰੂਪ ਟੱਟ ਮਾਰਦਾ ਪਤਲਾ ਜਲਕ ਨਾ ਹੁਲਾਰਾ ਵੀ ਸਹਾਰਦਾ ਹੋਰਾ ਗੋਰਾ ਰੰਗ ਯੁੱਤ ਮੀਰ ਕਾਂਜੀ ਤੋਰ ਹੋਰਾ ਗੋਰਾ ਰੰਗ ਯੁੱਤ ਮੀਰ ਕਾਂਜੀ ਤੋਰ ਨਹੀਂ ਤੇਰੇ ਜਈ ਸੋਹਣੀ ਕੋਈ ਯਾਰ ਮੁੰਡਿਆ ਤੂੰ।